ਚੌਧਰੀ ਬੰਦਾ ਕਿਸੇ ਦੇ ਕੀ ਇਤਬਾਰ ਕਰੇ, ਅੱਜ ਕੱਲ ਇਤਬਾਰ ਮਰਾ ਦਿੰਦੇ ਤੇ ਬੰਦਾ ਰਈਅਤ ਤੇ ਆ ਕੇ ਲਾਲਚ ਵਿੱਚ ਮੁਨਸਫ ਸਰਦਾਰ ਮਰਾ ਦਿੰਦੇ ਨੇ। ਆਪਣੇ ਯਾਰ ਮਰਾ ਦਿੰਦੇ।